ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਜਿਸ ਦਾ ਵਿਸ਼ਾ ਹੋਏਗਾ ਕਲਮ ਦੇ ਧਨੀ ਸ਼ਿਵ ਕੁਮਾਰ ਬਟਾਲਵੀ ਤੇ ਵਾਰਤਾਕਾਰ ਹੋਣਗੇ ਡਾਕਟਰ ਸਾਰਿਕਾ ਸ਼ਰਮਾ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਗੀਤ। ਤੇ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਗੱਲ ਕਰਦੇ ਹਾਂ ਵਨ ਮਹੋਤਸਵ ਬਾਰੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਨ ਮਹੋਤਸਵ 1 ਜੁਲਾਈ 2026 ਤੋਂ ਸ਼ੁਰੂ ਹੋ ਕੇ 7 ਜੁਲਾਈ 2026 ਤੱਕ ਮਨਾਇਆ ਜਾਏਗਾ। ਹਾਲ ਹੀ ਦੇ ਸਾਲਾਂ ਵਿੱਚ ਤੇਜ਼ੀ ਨਾਲ ਸ਼ਹਿਰੀਕਰਨ ਹੋਣ ਕਾਰਨ ਵਿਸ਼ਾਲ ਪੱਧਰ ਤੇ ਦਰਖਤਾਂ ਦੀ ਕਟਾਈ ਕੀਤੀ ਗਈ ਏ ਤਾਂ ਜੋ ਵੱਧ ਰਹੀ ਬੁਨਿਆਦੀ ਢਾਂਚੇ ਅਤੇ ਰਿਹਾਇਸ਼ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ, ਜਿਸ ਕਰਕੇ ਇਹ ਵਾਤਾਵਰਣੀ ਗਿਰਾਵਟ ਦਾ ਕਾਰਨ ਬਣੀ ਏ ਅਤੇ ਜਿਸ ਨਾਲ ਹਵਾ ਦੀ ਗੁਣਵੱਤਾ, ਮੌਸਮੀ ਸਥਿਰਤਾ ਅਤੇ ਜੀਵ ਵੰਨ ਸੁਵੰਨਤਾ ਪ੍ਰਭਾਵਿਤ ਹੋ ਰਹੀ ਏ। ਜਦੋਂ ਸ਼ਹਿਰੀ ਵਿਕਾਸ ਲਈ ਦਰਖਤਾਂ ਨੂੰ ਕੱਟਿਆ ਜਾਂਦਾ ਹੈ ਤਾਂ ਕੁਦਰਤ ਦਾ ਸੰਤੁਲਨ ਜਿਹੜਾ ਏ ਭੰਗ ਹੋ ਜਾਂਦਾ ਏ, ਜੋ ਕਿ ਪੌਦੇ ਲਾਉਣ ਅਤੇ ਸੰਰਖਣ ਦੇ

0: ਕਿਸਾਨਾਂ ਦੀ ਤੁਰੰਤ ਲੋੜ ਨੂੰ ਉਜਾਗਰ ਕਰਦਾ ਏ। ਇਸੇ ਕਰਕੇ ਹੀ ਵਨ ਮਹੋਤਸਵ ਯਾਨੀ ਦਰਖਤਾਂ ਦਾ ਤਿਉਹਾਰ ਇੱਥੇ ਇੱਕ ਆਸ ਅਤੇ ਕਾਰਵਾਈ ਦੀ ਚਮਕਦਾਰ ਕਿਰਨ ਵਜੋਂ ਉਭਰਦਾ ਏ। 1950 ਵਿੱਚ ਤਤਕਾਲੀ ਕੇਂਦਰੀ ਖੇਤੀਬਾੜੀ ਅਤੇ ਖੁਰਾਕ ਮੰਤਰੀ ਸ਼੍ਰੀ KM ਮੁਨਸ਼ੀ ਵੱਲੋਂ ਸ਼ੁਰੂ ਕੀਤਾ ਗਿਆ ਵਨ ਮਹੋਤਸਵ ਹਰ ਸਾਲ 1 ਜੁਲਾਈ ਤੋਂ 7 ਜੁਲਾਈ ਤੱਕ ਭਾਰਤ ਭਰ ਵਿੱਚ ਮਨਾਇਆ ਜਾਂਦਾ ਏ। ਇਸ ਦੌਰਾਨ ਦੇਸ਼ ਭਰ ਵਿੱਚ ਪੌਦੇ ਲਾਉਣ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਦੌਰਾਨ ਨਵੇਂ ਬੂਟੇ ਲਗਾਏ ਜਾਂਦੇ ਹਨ। ਜੇ ਇਸ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਪਹਿਲਾ ਵਨ ਮਹੋਤਸਵ ਸਪਤਾਹ 20 ਜੁਲਾਈ 1947 ਤੋਂ 27 ਜੁਲਾਈ 1947 ਤੱਕ ਆਯੋਜਿਤ ਕੀਤਾ ਗਿਆ ਸੀ। ਇਹ ਸ਼ੁਰੂਆਤ ਭਾਰਤੀ ਇਤਿਹਾਸਕਾਰ ਅਤੇ ਬੋਟਨਿਸਟ ਸ਼੍ਰੀ MS ਰੰਧਾਵਾ ਵੱਲੋਂ ਕੀਤੀ ਗਈ ਸੀ। ਇਹ ਪਰੰਪਰਾ 1950 ਵਿੱਚ ਸ਼੍ਰੀ ਕਨਹਿਆ ਲਾਲ ਮਨੇਕ ਲਾਲ ਮੁਨਸ਼ੀ ਵੱਲੋਂ ਜਾਰੀ ਰੱਖੀ ਗਈ ਅਤੇ ਇਸ ਨੂੰ ਇੱਕ ਰਾਸ਼ਟਰੀ ਮੁਹਿੰਮ ਦਾ ਰੂਪ ਦਿੱਤਾ ਗਿਆ। ਉਹਨਾਂ ਨੇ ਇਸ ਮੁਹਿੰਮ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਲਿਆ ਕੇ ਇਸ ਦਾ ਨਾਮ ਵਨ ਮਹੋਤਸਵ ਰੱਖਿਆ, ਕਿਉਂਕਿ ਭਾਰਤ ਵਿੱਚ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਆਰੰਭ ਹੁੰਦਾ ਏ। ਇਹ ਸਮਾਂ ਬੂਟੇ ਲਾਉਣ ਲਈ ਸਭ ਤੋਂ ਸਹੀ ਸਮਾਂ ਮੰਨਿਆ ਜਾਂਦਾ ਹੈ, ਕਿਉਂਕਿ ਇਸ ਸਮੇਂ ਲਗਾਏ ਗਏ ਬੂਟਿਆਂ ਦੇ ਬਚਣ ਦੇ ਚਾਂਸ ਜਿਹੜੇ ਨੇ ਵੱਧ ਹੁੰਦੇ ਹਨ। ਸਾਲ ਦਰ ਸਾਲ ਵਨ ਮਹੋਤਸਵ ਨੇ ਮਹੱਤਵਪੂਰਨ ਥਾਂ ਹਾਸਲ ਕਰ ਲਈਏ। ਇਸ ਦੌਰਾਨ ਭਾਰਤ ਭਰ ਵਿੱਚ ਲੱਖਾਂ ਦਰਖਤ ਲਗਾਏ ਜਾਂਦੇ ਹਨ। ਇਸ ਨੇ ਦਰਖਤਾਂ ਦੇ ਸੰਰਖਣ ਬਾਰੇ ਜਾਗਰੂਕਤਾ ਫੈਲਾਈਏ ਅਤੇ ਰੁੱਖ ਲਗਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਏ। ਵਨ ਮਹੋਤਸਵ ਮਨਾਉਣ ਵੇਲੇ ਆਮ ਤੌਰ ਤੇ ਦੇਸੀ ਦਰਖਤ ਲਗਾਏ ਜਾਂਦੇ ਹਨ, ਕਿਉਂਕਿ ਇਹ ਸਥਾਨਕ ਹਾਲਾਤਾਂ ਵਿੱਚ ਬਿਹਤਰ ਢੰਗ ਨਾਲ ਟਲ ਜਾਂਦੇ ਹਨ ਅਤੇ ਉਹਨਾਂ ਦੀ ਬਚਾਅ ਦਰ ਵੀ ਵੱਧ ਹੁੰਦੀ ਏ। ਸੋ ਸਰਕਾਰ ਵੱਲੋਂ ਚਲਾਏ ਜਾਂਦੇ ਰੁੱਖ ਲਗਾਉਣ ਦੇ ਯਤਨ ਭਾਰਤ ਦੀ ਹਰਿਆਲੀ ਵਧਾਉਣ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਹੱਲਾਸ਼ੇਰੀ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਵਨ ਮਹੋਤਸਵ ਅਤੇ ਹੋਰ ਬੂਟੇ ਲਾਉਣ ਵਾਲੀਆਂ ਮੁਹਿੰਮਾਂ ਵਿੱਚ ਭਾਗ ਲੈ ਕੇ ਅਸੀਂ ਮਿਲ ਕੇ ਇੱਕ ਵਧੇਰੇ ਹਰਿਆਲੇ ਅਤੇ ਸਿਹਤਮੰਦ ਭਵਿੱਖ ਵੱਲ ਕਦਮ ਚੁੱਕ ਸਕਦੇ ਹਾਂ। ਇਹ ਯਤਨ ਨਾ ਸਿਰਫ ਜੰਗਲਾਂ ਦੇ ਨਾਸ਼ ਦੇ ਪ੍ਰਭਾਵਾਂ ਨੂੰ ਘਟਾਉਂਦੇ ਹਨ, ਸਗੋਂ ਵਾਤਾਵਰਣਕ ਜ਼ਿੰਮੇਵਾਰੀ ਦੀ ਸੰਸਕ੍ਰਿਤੀ ਨੂੰ ਵੀ ਉਤਸ਼ਾਹਿਤ ਕਰਦੇ ਹਨ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਜ਼ਿੰਦਾ ਦਿਲ ਅਤੇ ਲਚਕੀਲਾ ਪਰਿਆਵਰਣ ਮਿਲ ਸਕੇ। ਤੇ ਆਓ ਹੁਣ ਸੁਣਦੇ ਹਾਂ ਇੱਕ ਵਾਰਤਾ, ਜਿਸ ਦਾ ਵਿਸ਼ਾ ਏ ਕਲਮ ਦੇ ਧਨੀ ਸ਼ਿਵ ਕੁਮਾਰ ਬਟਾਲਵੀ ਤੇ ਵਾਰਤਾਕਾਰ ਨੇ ਡਾਕਟਰ ਸਾਰਿਕਾ ਸ਼ਰਮਾ।
1: ਸ਼ਿਵ ਕੁਮਾਰ ਬਟਾਲਵੀ ਆਧੁਨਿਕ ਪੰਜਾਬੀ ਕਵਿਤਾ ਦੇ ਤੀਜੇ ਦੌਰ ਦੇ ਇੱਕ ਹੋਣਹਾਰ ਤੇ ਹਰਮਨ ਪਿਆਰੇ ਕਵੀ ਦੇ ਤੌਰ ਤੇ ਵਿਸ਼ੇਸ਼ ਸਥਾਨ ਰੱਖਦੇ ਹਨ। ਜਦ ਵੀ ਕੋਈ ਕਵਿਤਾ ਮਨੁੱਖੀ ਜਜ਼ਬਿਆਂ ਤੇ ਵਲਵਲਿਆਂ ਦਾ ਬੇਰੋਕ ਆਪ ਮੁਹਾਰੇ ਸੰਗੀਤਮਈ ਉਛਾਲਾ ਬਣ ਕੇ ਸਾਨੂੰ ਮੁਖਾਤਿਬ ਹੁੰਦੀ ਹੈ ਤਾਂ ਉਹ ਆਪਣੇ ਵੱਲੋਂ ਇੱਕ ਅਣਕਿਆਸਾ ਪ੍ਰਭਾਵ ਸਿਰਜਦੇ ਹੋਇਆਂ ਧੁਰ ਅੰਦਰ ਤੱਕ ਸਾਨੂੰ ਹਿਲਾਉਂਦੀ ਹੈ। ਅਜਿਹਾ ਹੀ ਕੁਝ ਪ੍ਰਭਾਵ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ, ਗਜ਼ਲਾਂ ਤੇ ਗੀਤਾਂ ਨੂੰ ਪੜ੍ਹਦੇ ਸੁਣਦਿਆਂ ਹੋਏ ਸਾਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ। ਤਾਂਹੀਓ ਪ੍ਰੋਫੈਸਰ ਪੂਰਨ ਸਿੰਘ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਆਖਿਆ ਹੈ। ਉਸ ਦੀ ਕਵ ਸਿਰਜਣਾ ਨਾਲ ਜੁੜਦੇ ਪੇਸ਼ ਹੁੰਦੇ ਅੱਖਰ ਅੱਖਰ ਮਨੁੱਖੀ ਸੰਵੇਦਨਾਵਾਂ ਨਾਲ ਜੁੜ ਕੇ ਅੰਤਰ ਅਹਿਸਾਸਾਂ ਬਾਰੇ ਮਿੱਠੀ ਮਿੱਠੀ ਅੰਦਰੋਂ ਅੰਦਰ ਸਾਡੇ ਨਾਲ ਸਾਂਝ ਪਵਾਉਂਦੇ ਹਨ। ਐਸੇ ਕਰਕੇ ਪੰਜਾਬ ਦੇ ਵੱਖਰੇ ਆਧੁਨਿਕ ਸਿਰਮੌਰ ਕਵੀਆਂ ਦੀ ਕਤਾਰ ਵਿੱਚ ਖੜ੍ਹੇ ਹੋਣ ਦਾ ਮਾਣ ਸ਼ਿਵ ਕੁਮਾਰ ਬਟਾਲਵੀ ਨੂੰ ਹਾਸਲ ਹੋਇਆ ਹੈ। ਸ਼ਿਵ ਕੁਮਾਰ ਬਟਾਲਵੀ ਦਾ ਜਨਮ 8 ਅਕਤੂਬਰ 1937 ਨੂੰ ਮਾਤਾ ਸ਼ਾਂਤਾ ਦੇਵੀ ਅਤੇ ਪਿਤਾ ਕ੍ਰਿਸ਼ਨ ਗੋਪਾਲ ਜੀ ਦੇ ਘਰ ਪਿੰਡ ਲੋਹਿਟੀਆ ਤਹਿਸੀਲ ਸ਼ੱਕਰਗੰਜ ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ ਸੀ। ਵੰਡ ਤੋਂ ਬਾਅਦ 1947 ਵਿੱਚ ਉਹ ਬਟਾਲੇ ਜ਼ਿਲ੍ਹਾ ਗੁਰਦਾਸਪੁਰ ਆ ਗਏ ਸਨ। ਇੱਥੇ ਹੀ ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ। ਕੁਛ ਦੇਰ ਪਟਵਾਰੀ ਦੀ ਨੌਕਰੀ ਕਰਨ ਪਿੱਛੋਂ ਉਹਨਾਂ ਨੇ ਸਾਰੀ ਉਮਰ ਬੈਂਕ ਦੀ ਨੌਕਰੀ ਕੀਤੀ ਸੀ, ਲੇਕਿਨ ਹਮੇਸ਼ਾ ਹੀ ਕਵਿਤਾ ਲਿਖਣ ਅਤੇ ਗਾ ਕੇ ਸੁਣਾਉਣ ਪਾਸੇ ਬਣਦੀ ਉਹਨਾਂ ਦੀ ਪ੍ਰਤਿਭਾ ਜ਼ਿੰਦਗੀ ਦੇ ਨਾਲ ਜੁੜੀ ਰਹੀ ਸੀ। ਉਹਨਾਂ ਦਾ ਸਮੁੱਚਾ ਵਿਅਕਤਿਤਵ ਹੀ ਕਾਵਮਈ ਹੋ ਕੇ ਨਿਰੰਤਰ ਸੰਗੀਤਮਈ ਬਣਦਾ ਹੋਇਆ ਸੰਚਾਰਿਤ ਹੁੰਦਾ ਰਿਹਾ ਹੈ। ਸ਼ਿਵ ਕੁਮਾਰ ਨੇ ਆਪਣੇ ਪਹਿਲੇ ਕਾਵ ਸੰਗ੍ਰਹਿ ਪੀੜਾਂ ਦਾ ਪਰਾਗਾ 1960 ਨਾਲ ਹੀ ਸਾਰੇ ਪੰਜਾਬੀ ਸਾਹਿਤ ਜਗਤ ਨੂੰ ਪ੍ਰਭਾਵਿਤ ਕਰ ਲਿਆ। ਇਸ ਨੂੰ ਭਾਸ਼ਾ ਵਿਭਾਗ ਵੱਲੋਂ ਪਹਿਲਾ ਇਨਾਮ ਵੀ ਮਿਲਿਆ ਸੀ। ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਕਾਵਲੀਕ ਦਾ ਚਾਨਣ ਬਖੇਰਦੇ ਜੋਬਨ ਰੁੱਤੇ ਫੁੱਲ ਵਾਂਗ ਵੱਖਰੀ ਪਛਾਣ ਇਹਨਾਂ ਨੂੰ ਹਾਸਿਲ ਹੋਈ ਸੀ। ਇਹਨਾਂ ਦੀਆਂ ਕਾਵਿ ਪੁਸਤਕਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ। ਪੀੜਾਂ ਦਾ ਪਰਾਗਾ 1960 ਵਿੱਚ, ਲਾਜਵੰਤੀ 1961

1968 ਵਿੱਚ, ਆਟੇ ਦੀਆਂ ਚਿੜੀਆਂ 1962, ਮੈਨੂੰ ਵਿਦਾ ਕਰੋ 1963, ਬਿਰਹਾ ਤੂੰ ਸੁਲਤਾਨ 1964, ਦਰਦ ਮੰਦਾ ਦੀਆਂ ਆਹੀ 1964 'ਚ, ਲੂਣਾ ਕਾਵ ਨਾਟਕ 1965, ਜਿਸ ਨੂੰ 1967 ਵਿੱਚ ਸਾਹਿਤ ਅਕਾਡਮੀ ਦੁਆਰਾ ਪੁਰਸਕਾਰ ਅਤੇ ਮਾਣ ਹਾਸਿਲ ਹੋਇਆ ਸੀ। ਇਸ ਤੋਂ ਬਾਅਦ ਮੈਂ ਅਤੇ ਮੈਂ, ਆਰਤੀ, ਅਲਵਿਦਾ, ਬਿਰਹੜਾ, ਅਸਾਂ ਜੌਬਨ ਰੁੱਤੇ ਮਰਨਾ ਆਦਿ ਪ੍ਰਕਾਸ਼ਿਤ ਹੋਈਆਂ ਸਨ। ਉਹਨਾਂ ਦੀਆਂ ਕਵਿਤਾਵਾਂ ਦਾ ਪ੍ਰਮੁੱਖ ਵਿਸ਼ਾ ਪਿਆਰ ਅਨੁਭਵ, ਵਿਅਕਤੀਗਤ ਪੀੜ, ਬਿਰਹਾ ਆਦਿ ਰਿਹਾ ਹੈ। ਬਿਰਹਾ ਦੇ ਕਵੀ ਵਜੋਂ ਆਧੁਨਿਕ ਸਮੇਂ ਦੌਰਾਨ ਉਹਨਾਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਸੀ। ਉਹਨਾਂ ਦੀ ਕਾਵਿ ਰਚਨਾਵਾਂ ਅੱਜ ਦੇ ਸਮੇਂ ਵਿੱਚ ਖਾਸ ਪ੍ਰਸੰਗਿਕਤਾ ਸਿਰਜਦੀਆਂ ਹਨ। ਪਿਆਰ ਦਾ ਜਜ਼ਬਾ ਖਾਸ ਕਰਕੇ ਜਦੋਂ ਅਸਫਲ ਅਨੁਭਵ ਵਿੱਚੋਂ ਲੰਘਦਾ ਹੈ ਤਾਂ ਮਨੁੱਖ ਅੰਦਰ ਧੈਂਦੀਆਂ ਕਲਾਵਾਂ ਦੀ ਸਥਿਤੀ ਨੂੰ ਉਜਾਗਰ ਕਰਦਾ ਹੈ, ਜਿਸ ਲਈ ਆਪਣੇ ਚੌਗਿਰਦੇ ਨਾਲ ਟੱਕਰ ਲੈਣ ਦੀ ਦਲੇਰੀ ਨਹੀਂ ਆਉਂਦੀ। ਕਵੀ ਇਸ ਪੱਖੋਂ ਬਿਰਹਾ ਦੇ ਵੱਖ ਵੱਖ ਰੂਪਾਂ ਨੂੰ ਰੋਜ਼ਾਨਾ ਜ਼ਿੰਦਗੀ, ਕੁਦਰਤ ਦੇ ਨਾਲ ਜੋੜਦੇ ਹੋਏ ਵੱਖ ਵੱਖ ਬਿੰਬਾਂ ਨੂੰ ਲੈਂਦਾ ਹੋਇਆ ਪੰਜਾਬੀ ਸੱਭਿਆਚਾਰ ਨਾਲ ਜੁੜੇ ਰੀਤਾਂ ਰਸਮਾਂ ਵਿੱਚੋਂ ਲੈ ਕੇ ਕਾਵਿ ਪੇਸ਼ਕਾਰੀ ਕਰਦਾ ਹੈ। ਉਸ ਦੀ ਕਵਿਤਾ ਸਿਰਜਣਾਤਮਕ ਤੌਰ 'ਤੇ ਉੱਚੀ ਕਲਪਨਾ ਦੀ ਸਮਰੱਥਾ ਨੂੰ ਗੂੜੇ ਰੰਗ ਦਿੰਦੀ ਉਭਾਰਦੀ ਹੈ। ਮਾਏ, ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ। ਇੱਕ ਸ਼ਹਿਰ ਦੇ ਨਾਂ ਇਸ ਕਾਵਿ ਰਚਨਾ ਵਿੱਚ ਵੀ ਉਹਨਾਂ ਦੀ ਕਲਪਨਾ ਅਤੇ ਸ਼ਬਦ ਸਮਰੱਥਾ ਸਾਫ਼ ਝਲਕਦੀ ਹੈ। ਅੱਜ ਰੁੱਤਾਂ ਨੇ ਵਟਣਾ ਮੱਲਿਆ, ਚਿੱਟਾ ਚੰਨ ਵਿਆਇਆ ਚੱਲਿਆ, ਰੁੱਖਾਂ ਦੇ ਗਲ ਲਗ ਲਗ ਪਾਉਣਾ, ਈਕਣ ਸ਼ਹਿਰ ਤੇਰੇ ਚੋਂ ਲੰਘਣ, ਜੀਕਣ ਤੇਰੇ ਧਰਮੀ ਬਾਬਲ, ਤੇਰੇ ਗੌਣ ਬਿਠਾਏ ਸੁੱਤਾ ਘੁੱਕ, ਮੋਤੀਏ ਰੰਗਾ ਚਾਨਣ ਧੋਤਾ, ਸ਼ਹਿਰ ਹੈ ਤੇਰਾ। ਇਵੇਂ ਜੀਕਣ ਤੇਰਾ ਹੋਏ ਡੋਲਾ, ਅੰਬਰ ਜੀਕਣ ਤੇਰਾ ਵੀਰਾ, ਬੰਨੇ ਬਾਹੀਂ ਚੰਨ ਕਲੀਰਾ, ਤਾਰੇ ਸੋਣ ਜਕਰਾਏ। ਇਵੇਂ ਮਿਰਚਾਂ ਦੇ ਪੱਤਰ ਕਵਿਤਾ ਬਿੰਬਾਤਮਕ ਅਤੇ ਸ਼ਬਦ ਸਮਰਥਾ ਨੂੰ ਵੱਖਰੀ ਨੁਹਾਰ ਦਿੰਦੀ ਹੋਈ ਨਜ਼ਰ ਆਉਂਦੀ ਹੈ। ਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆ, ਕੀਕਣ ਅਰਗ ਚੜਾਏ ਵੇ, ਕਿਉਂ ਕੋਈ ਡਾਚੀ ਸਾਗਰ ਖਾਤਰ ਮਾਰੂਥਲ ਛੱਡ ਜਾਏ ਵੇ। ਕਰਮਾਂ ਦੀ ਮਹਿੰਦੀ ਦਾ ਸੱਜਣਾ ਰੰਗ ਕਿਵੇਂ ਦਸ ਚੜਦਾ ਵੇ, ਗਮ ਦਾ ਮੋਤੀਆ ਉਤਰ ਆਇਆ ਸਿਦਕ ਮੇਰੇ ਦੇ ਨੈਣੀ ਵੇ, ਪ੍ਰੀਤ ਨਗਰ ਦਾ ਔਖਾ ਪੈਂਡਾ ਜਿੰਦੜੀ ਕਿੰਜ ਮੁਕਾਵੇ ਵੇ। ਉਸ ਦੀਆਂ ਵੱਖ ਵੱਖ ਰਚਨਾਵਾਂ ਅੰਦਰ ਵੱਖ ਵੱਖ ਕਿਸਮ ਦੀ ਬਿੰਬਾਵਲੀ, ਸ਼ਬਦ ਘਾੜਤ ਅਤੇ ਅਲੰਕਾਰ ਅਤੇ ਪ੍ਰਤੀਕਾਂ ਦੀ ਵਰਤੋਂ ਸਾਡੇ ਸਾਹਮਣੇ ਦ੍ਰਿਸ਼ ਚਿੱਤਰ ਉਜਾਗਰ ਕਰਦੀ ਹੈ। ਅਜਿਹੀ ਸਮਰੱਥਾ ਹੀ ਉਸਨੂੰ ਕਲਮ ਦਾ ਧਨੀ ਅਤੇ ਕਲਮ ਦਾ ਜਾਦੂਗਰ ਵੀ ਬਣਾਉਂਦੀ ਹੈ। ਉਸ ਦੀਆਂ ਆਰੰਭਲੀਆਂ ਕਵਿਤਾਵਾਂ ਰੋਮੈਂਟਿਕ ਪ੍ਰਵਿਰਤੀ ਅਧੀਨ ਦਰਦ, ਬਿਰਹਾ, ਉਦਾਸੀ, ਇਕਲਾਪੇ ਦੇ ਮਨੋਭਾਵਾਂ ਨੂੰ ਮਹੱਤਵ ਦਿੰਦੀਆਂ ਹਨ। ਸਰੋਦੀ ਰੰਗ ਦੀ ਮਿਠਾਸ ਅਤੇ ਉਦਾਸੀ ਦਾ ਸੁਮੇਲ ਨਿਖੜਵੀਂ ਵਿਸ਼ੇਸ਼ਤਾ ਦੀ ਦੱਸ ਪਾਉਂਦਾ ਹੈ। ਉਸ ਦੀਆਂ ਕਵਿਤਾਵਾਂ ਵਰਣਨਯੋਗ ਹਨ ਭੱਟੀ ਵਾਲੀਏ, ਕੰਡਿਆਲੀ ਥੋਰ, ਪੰਛੀ ਹੋ ਜਾਵਾਂ, ਵਿਧਵਾ ਰੁੱਤ, ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਪੀੜਾਂ ਦਾ ਪਰਾਗਾ, ਰੁੱਖ ਆਦਿ। ਇਵੇਂ ਉਸ ਦੀਆਂ ਕਵਿਤਾਵਾਂ ਗੀਤਾਂ ਵਿੱਚੋਂ ਕਿੱਸਿਆਂ, ਸੂਫੀ ਮਿਠਾਸ ਭਰੇ ਮੁਹਾਵਰੇ ਦੇ ਨਾਲੋ ਨਾਲ ਲੋਕ ਗੀਤਾਂ ਦੀ ਮਹਿਕ ਦਾ ਸੁਮੇਲ ਪੁਨਰ ਸੁਰਜੀਤ ਹੋ ਕੇ ਸਾਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਅੱਗੇ ਸ਼ਿਵ ਕੁਮਾਰ ਦੀ ਕਾਵਿ ਰਚਨਾਵਾਂ ਅਸਤਿਤਵ ਚੇਤਨਾ ਦੇ ਨਾਲ ਜੁੜ ਕੇ ਪ੍ਰਯੋਗਸ਼ੀਲ ਹੁੰਦੀ ਨਜ਼ਰ ਆਉਂਦੀਆਂ ਹਨ। ਉਸ ਦੀ ਵੱਡੀ ਸਫਲ ਦੇਣ ਕਾਵਿ ਨਾਟਕ ਲੂਣਾ ਬਣਦੀ ਹੈ, ਜਿਸ ਵਿੱਚ ਪੂਰਨ ਭਗਤ ਦੀ ਪੂਰਵ ਪ੍ਰਚਲਿਤ ਕਹਾਣੀ ਅੰਦਰ ਨਾਮੁਖੀ ਨਿੰਦਣਯੋਗ ਪਾਤਰ ਲੂਣਾ ਦੀ ਸਥਿਤੀ ਅਤੇ ਦਸ਼ਾ ਬਾਰੇ ਵਾਪਰੇ ਦੁਖਾਂਤ ਨੂੰ ਚਿਤਰਦਾ ਹੈ। ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਦੀ ਵੇਦਨਾ ਦੀ ਉਪਜ ਅਤੇ ਜ਼ਿੰਮੇਵਾਰ ਅਣਜੋੜ ਵਰ ਅਤੇ ਅੰਦਰਲੀ ਔਰਤ ਦੀ ਲੁਕੀ ਇੱਛਾ ਨੂੰ ਪੇਸ਼ ਕੀਤਾ ਹੈ।

0: ਲੂਣਾ ਜੇ ਮਾਂ ਬਣਨਾ ਲੋਚਦੀ ਹੈ ਤਾਂ ਹਾਣ ਦੇ ਨਾਲ ਮੇਲ ਤੋਂ ਪ੍ਰਾਪਤ ਸੰਤਾਨ ਤੋਂ ਅਤੇ ਇਸ ਤੋਂ ਬਗੈਰ ਜੈਵਿਕ ਪੱਧਰ 'ਤੇ ਆਪਣੀ ਮਰਜ਼ੀ ਨਾਲ ਮਾਂ ਬਣਨਾ ਲੋਚਦੀ ਹੈ। ਨਾਰੀ ਮਨ ਨੂੰ ਸ਼ਿਵ ਰਚਿਤ ਲੂਣਾ ਚਿਰਾਂ ਤੋਂ ਦਬੀ ਅਬੋਲ ਜਾਂ ਨਿਰਜੀਵੀ ਪਰੰਪਰਾਗਤ ਲੂਣਾ ਤੋਂ ਮੁਕਤ ਕਰਕੇ ਵੱਖਰੇ ਬੋਲ ਦਿੰਦਾ ਨਜ਼ਰ ਆਉਂਦਾ ਹੈ। ਇਸ ਕਾਵਿ ਨਾਟ ਵਿੱਚ ਔਰਤ ਲੂਣਾ ਦੀ ਪਹਿਲ ਨੂੰ ਵਾਜਬ ਕਰਾਰ ਕੀਤਾ ਗਿਆ ਹੈ। ਨਾਰੀ ਚੇਤਨਾ ਦੀ ਦ੍ਰਿਸ਼ਟੀ ਤੋਂ ਵੀ ਸ਼ਿਵ ਰਚਿਤ ਲੂਣਾ ਅਧੀਨ ਔਰਤ ਦੇ ਅਤ੍ਰਿਪਤ ਵਲਵਲੇ ਦਾ ਸੰਚਾਰ ਪ੍ਰਭਾਵਿਤ ਕਰਦਾ ਹੈ। ਇਵੇਂ ਸ਼ਿਵ ਕੁਮਾਰ ਨੇ ਕਾਵਿ ਸੰਗ੍ਰਹਿ ਮੈਨੂੰ ਵਿਦਾ ਕਰੋ ਆਰਤੀ ਵਿੱਚ ਲੋਕ ਧਾਰਾ ਦੀ ਮਿੱਠੜੀ ਉਕਤੀ ਦੇ ਨਾਲ ਨਾਲ ਜੋੜ ਕੇ ਆਪਣੀ ਕਾਵਿ ਕੌਸ਼ਲਤਾ ਦਾ ਪਰਿਚੈ ਵੀ ਸਹਿਜ ਹੀ ਦਿੱਤਾ ਹੈ। ਉਹਨਾਂ ਨੇ ਰੇਡੀਓ ਕਵੀ ਦਰਬਾਰਾਂ ਲਈ ਸੋਹਣੇ ਸੁਹਜ ਰੱਖਦੇ ਗੀਤ ਵੀ ਲਿਖੇ ਸਨ ਜਿਨ੍ਹਾਂ ਦੀਆਂ ਧੁਨਾਂ ਹਰਮਨ ਪਿਆਰੀਆਂ ਸਨ। ਅਲਵਿਦਾ ਸਾਗਰ ਤੇ ਕਣੀਆਂ ਕਾਵਿ ਸੰਗ੍ਰਹਿ ਵਿੱਚ ਰੇਡੀਓ ਲਈ ਲਿਖੀਆਂ ਗਈਆਂ ਕਵਿਤਾਵਾਂ ਤੇ ਗੀਤਾਂ ਨੂੰ ਉਹਨਾਂ ਦੀ ਮੌਤ ਤੋਂ ਪਿੱਛੋਂ ਛਾਪਿਆ ਵੀ ਗਿਆ। ਉਸ ਦੀ ਰਚਨਾਤਮਕ ਖੂਬੀ ਦਰਅਸਲ ਇਹ ਸੀ ਕਿ ਉਹ ਜ਼ਿੰਦਗੀ ਨੂੰ ਪਿਆਰ ਸਮਝਦਾ ਸੀ। ਜਦੋਂ ਜ਼ਿੰਦਗੀ ਵਿੱਚੋਂ ਪਿਆਰ ਖਾਰਜ ਨਜ਼ਰ ਆਉਂਦਾ ਸੀ ਤਾਂ ਪਿਆਰ ਭਾਵ ਕੁੜੀ ਦੀ ਕਲਪਨਾ ਅਧੀਨ ਇਸ਼ਤਿਹਾਰ ਵਾਂਗ ਸੱਚ ਨੂੰ ਵੀ ਦਰਸਾਉਂਦਾ ਨਜ਼ਰ ਆਉਂਦਾ ਹੈ। ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ ਗੁੰਮ ਹੈ ਗੁੰਮ ਹੈ, ਸਾਧ ਮੁਰਾਦੀ ਸੋਹਣੀ ਫੱਬਤ, ਗੁੰਮ ਹੈ ਗੁੰਮ ਹੈ ਗੁੰਮ ਹੈ, ਅਜਿਹਾ ਸੱਚ ਉਸਦੀ ਕਵਿਤਾ ਨੂੰ ਪ੍ਰਸਿੱਧੀ ਦਿੰਦਾ ਹੈ। ਇਹਨੂੰ ਸੁਪਨੇ ਵਾਂਗ ਵੇਖਦਾ ਹੋਇਆ ਨਵੇਂ ਅਰਥ ਨਾਲ ਕਾਵਿ ਪੇਸ਼ਕਾਰੀ ਕਰਦਾ ਹੈ। ਇਵੇਂ ਸ਼ਿਵ ਕੁਮਾਰ ਬਟਾਲਵੀ ਦਾ ਜੀਵਨ ਕਾਵਿ ਸਿਰਜਣਾ ਇੱਕ ਲੀਜੈਂਡ ਵਾਂਗ ਸਮੇਂ ਦੀ ਸਦੀਵਤਾ ਦੱਸਦੀ ਹੋਈ ਹਮੇਸ਼ਾ ਪ੍ਰਾਸੰਗਿਕ ਹੈ। ਬੇਸ਼ੱਕ ਉਦਾਸੀ, ਇਕਲਤਾ, ਬਿਰਹਾ ਵਰਗੇ ਵਿਸ਼ੇ ਨੂੰ ਆਪਣੇ ਕਲਾਵੇ 'ਚ ਲੈਂਦੀ ਹੈ, ਫਿਰ ਵੀ ਇਹ ਸਾਰਾ ਕੁਝ ਤਾਂ ਸਾਡੇ ਮਨੁੱਖੀ ਜੀਵਨ ਦੀ ਰਹਿੰਦ ਖੁੰਦ ਨਾਲ ਜੁੜਦਾ ਹੋਇਆ ਅਟਲ ਸੱਚ ਹੈ। ਇਹ ਪਾਠਕਾਂ ਸਰੋਤਿਆਂ ਨੂੰ ਵੱਖਰੀ ਦੁਨੀਆ ਵੱਲ ਲੈ ਕੇ ਜਾਂਦੇ ਹੋਏ ਸੰਤੁਲਿਤ ਸੋਚ ਵੱਲ ਵੀ ਜੋੜਦਾ ਹੈ। ਇਵੇਂ ਸ਼ਿਵ ਕੁਮਾਰ ਬਟਾਲਵੀ ਬੱਚਿਆਂ ਵਰਗੀ ਮਾਸੂਮੀਅਤ ਨਾਲ ਫਕੀਰਾਨਾ ਅੰਦਾਜ਼ ਵਿੱਚ ਕਾਵਿ ਸਿਰਜਣਾ ਨੂੰ ਇਬਾਦਤ ਮੰਨਦਾ ਹੈ। ਸਾਡੇ ਚੇਤਿਆਂ ਵਿੱਚ ਹਮੇਸ਼ਾ ਸ਼ਿਵ ਕੁਮਾਰ ਬਟਾਲਵੀ ਵਸਦਾ ਰਹੇਗਾ।
1: ਹੁਣੇ ਅਸੀਂ ਸੁਣ ਰਹੇ ਸੀ ਇੱਕ ਵਾਰਤਾ ਜਿਸ ਦਾ ਵਿਸ਼ਾ ਸੀ ਕਲਮ ਦੇ ਧਨੀ ਸ਼ਿਵ ਕੁਮਾਰ ਬਟਾਲਵੀ ਤੇ ਵਾਰਤਾਕਾਰ ਸਨ ਡਾਕਟਰ ਸਾਰਿਕਾ ਸ਼ਰਮਾ। ਤੇ ਆਓ ਹੁਣ ਸੁਣਦੇ ਹਾਂ ਗੀਤ ਤੁਸੀਂ ਕਿਹੜੀ ਰੁੱਤੇ ਆਏ। ਸੁਣਦੇ ਹਾਂ ਇਹ ਗੀਤ ਚਿਤਰਾ ਸਿੰਘ ਦੀ ਆਵਾਜ਼ ਵਿੱਚ।

ਹੁਣੇ ਅਸੀਂ ਚਿਤਰਾ ਸਿੰਘ ਦੀ ਆਵਾਜ਼ ਵਿੱਚ ਗੀਤ ਸੁਣ ਰਹੇ ਸੀ। ਅਗਲਾ ਗੀਤ ਏ ਗਿੱਧਾ ਗਿੱਧਾ ਨੀ ਤੇਰਾ ਗਿੱਧਾ। ਸੁਣਦੇ ਹਾਂ ਇਹ ਗੀਤ ਅਸ਼ੋਕ ਮਸਤੀ ਦੀ ਆਵਾਜ਼ ਵਿੱਚ।

ਹੁਣੇ ਅਸੀਂ ਇਹ ਗੀਤ ਅਸ਼ੋਕ ਮਸਤੀ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਟੱਪੇ।

ਹੁਣੇ ਅਸੀਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਹੈ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।

0: ਉਨਾਂ ਨੇ ਵਿਦਿਆਰਥੀਆਂ ਨੂੰ ਉਭਰ ਰਹੀਆਂ ਤਕਨਾਲੋਜੀਆਂ ਮੁਤਾਬਕ ਢਲਣ, ਨਵੇਂ ਵਿਚਾਰਾਂ ਦੀ ਪੜਚੋਲ ਕਰਨ ਅਤੇ ਲਗਨ ਨਾਲ ਨਵੀਆਂ ਕਾਢਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@ARNewsJalandhar। ਫੌਜ ਮੁਖੀ ਜਨਰਲ ਧੀਰਜ ਸੇਠ ਨੇ ਕਿਹਾ ਕਿ ਬਦਲਦੇ ਸੁਰੱਖਿਆ ਮਾਹੌਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਫੌਜ ਦੇ ਆਧੁਨਿਕੀਕਰਨ ਨੂੰ ਤੇਜ਼ ਕੀਤਾ ਜਾਏਗਾ। 31ਵੇਂ ਫੌਜ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਜਨਰਲ ਸੇਠ ਨੇ ਮੀਡੀਆ ਨੂੰ ਦਸਿਆ ਕਿ ਭਾਰਤੀ ਫੌਜ ਦਾ ਟੀਚਾ ਇਕ ਆਧੁਨਿਕ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਫੌਜ ਵਿਕਸਿਤ ਕਰਨਾ ਹੈ ਜੋ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੋਵੇ।
1: इस बदलते सिक्योरिटी एनवायरनमेंट की चुनौतियों का सामना करने के लिए हमें सेना के मॉडर्नाइजेशन को नए उत्साह और दृढ़ संकल्प के साथ आगे बढ़ाना होगा। हमारा उद्देश्य एक ऐसी टेक्नोलॉजी इनेबल्ड फ्यूचर रेडी आर्मी का निर्माण करना है जो हर तरीके से मल्टी डोमेन में ऑपरेट करने के लिए सक्षम हो।
0: ਉਨਾਂ ਕਿਹਾ ਕਿ ਭਾਰਤੀ ਫੌਜ ਸਰਹੱਦਾਂ ਤੇ ਉਭਰ ਰਹੇ ਖਤਰਿਆਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਏ ਅਤੇ ਕਿਸੇ ਵੀ ਸੁਰੱਖਿਆ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਏ। ਜਨਰਲ ਸੇਠ ਨੇ ਕਿਹਾ ਕਿ ਉਨਾਂ ਦਾ ਮੁੱਖ ਧਿਆਨ ਫੌਜੀ ਰਣਨੀਤੀ ਅਤੇ ਨਵੀਆਂ ਤਕਨਾਲੋਜੀਆਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਹੋਏਗਾ। ਉਨਾਂ ਕਿਹਾ ਕਿ ਨਵੀਨਤਾ ਨੂੰ ਫੌਜ ਦੇ ਸੰਚਾਲਨ, ਪਹੁੰਚ, ਮਾਨਸਿਕਤਾ ਅਤੇ ਸਮਰੱਥਾ ਵਿਕਾਸ ਵਿਚ ਜੋੜਿਆ ਜਾਏਗਾ।
1: हम अपनी सीमाओं और उभरते खतरों के प्रति निरंतर सतर्कता बरकरार रखेंगे और राष्ट्र सुरक्षा के समक्ष किसी भी चुनौती का प्रभावी ढंग से सामना करने के लिए उच्च स्तर की ऑपरेशनल रेडीनेस बनाए रखेंगे। नवाचार हमारी सोच, कार्य प्रणाली और क्षमता विकास का अभिन्न अंग होगा।
0: ਪੰਜਾਬ ਵਿਚ ਸਵੇਰੇ ਬਠਿੰਡਾ ਡੱਬ ਵਾਲੀ ਰਾਸ਼ਟਰੀ ਸ਼ਾਹਰਾਹ ਤੇ ਰਾਜਸਥਾਨ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ ਏ ਤੇ 8 ਹੋਰ ਮਾਮੂਲੀ ਰੂਪ ਚ ਜ਼ਖਮੀ ਹੋ ਗਏ ਨੇ। ਉਨਾਂ ਦੀ ਗੱਡੀ ਇਕ ਖੜੇ ਟਰੱਕ ਨਾਲ ਟਕਰਾ ਗਈ। ਇਹ ਤੀਰਥ ਯਾਤਰੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਅਤੇ ਉਸ ਤੋਂ ਬਾਅਦ ਅਮਰਨਾਥ ਜੀ ਯਾਤਰਾ ਤੇ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਬਠਿੰਡਾ ਪੁਲਿਸ ਦੇ ਹਲਕਿਆਂ ਨੇ ਦਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹੈ। ਮਾਮਲੇ ਦੀ ਜਾਂਚ ਜਾਰੀ ਏ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 183 ਰੁਪਏ 50 ਪੈਸੇ ਘਟਾ ਦਿੱਤੀ ਏ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਮੁਤਾਬਕ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਨੇ। ਇਸ ਕਟੌਤੀ ਤੋਂ ਬਾਅਦ ਹੁਣ ਦਿੱਲੀ ਵਿਚ 19 ਕਿਲੋਗ੍ਰਾਮ ਦਾ ਵਪਾਰਕ ਐਲਪੀਜੀ ਸਿਲੰਡਰ 2,930 ਰੁਪਏ ਵਿਚ ਉਪਲਬਧ ਹੋਏਗਾ। ਇਸ ਫੈਸਲੇ ਨਾਲ ਰੈਸਟੋਰੈਂਟਾਂ, ਢਾਬਿਆਂ, ਹੋਟਲਾਂ ਤੇ ਖਾਣ ਪੀਣ ਦੇ ਹੋਰ ਕਾਰੋਬਾਰਾਂ ਨੂੰ ਫਾਇਦਾ ਹੋਏਗਾ। ਅੱਜ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹੈ। ਇਹ ਦਿਨ ਜਨਤਕ ਸਿਹਤ ਦੀ ਰੱਖਿਆ ਲਈ ਡਾਕਟਰਾਂ ਦੇ ਸਮਰਪਣ ਅਤੇ ਅਨਮੋਲ ਯੋਗਦਾਨ ਨੂੰ ਉਜਾਗਰ ਕਰਦਾ ਹੈ। ਇਹ ਦਿਨ ਹਰ ਸਾਲ 1 ਜੁਲਾਈ ਨੂੰ ਡਾਕਟਰ ਵਿਧਾਨ ਚੰਦਰ ਰਾਏ ਦੇ ਜਨਮ ਅਤੇ ਬਰਸੀ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਮੰਤਰੀ ਜੇ ਪੀ ਨੱਡਾ ਨੇ ਡਾਕਟਰ ਦਿਵਸ ਤੇ ਦੇਸ਼ ਭਰ ਦੇ ਸਾਰੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਰੇਸ਼ਨ ਅਮਿਸਤਾਦ ਤਹਿਤ ਵੈਨੇਜ਼ੁਏਲਾ ਵਿਚ ਰਾਹਤ ਕਾਰਜਾਂ ਵਿਚ ਲੱਗੇ ਭਾਰਤੀ ਡਾਕਟਰਾਂ ਤੇ ਮੈਡੀਕਲ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ ਏ। ਇਕ ਸੋਸ਼ਲ ਮੀਡੀਆ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸ਼ਕਿਲ ਸਮੇਂ ਵਿਚ ਲੋੜਵੰਦਾਂ ਦੀ ਸੇਵਾ ਕਰਨ ਲਈ ਉਨਾਂ ਦਾ ਸਮਰਪਣ ਪ੍ਰੇਰਣਾਦਾਇਕ ਏ। ਉਨਾਂ ਕਿਹਾ ਕਿ ਮੈਡੀਕਲ ਮੁਲਾਜ਼ਮ ਹਰ ਸੰਕਟ ਵਿਚ ਪੂਰੇ ਸਮਰਪਣ ਨਾਲ ਆਪਣੇ ਫਰਜ਼ ਨਿਭਾਉਂਦੇ ਨੇ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਡਾਕਟਰ ਦਿਵਸ ਦੇ ਮੌਕੇ ਤੇ ਸਿਹਤ ਸੰਭਾਲ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਉਨ੍ਹਾਂ ਦੇ ਅਟੁੱਟ ਸਮਰਪਣ ਲਈ ਵਧਾਈ ਦਿੱਤੀ ਏ। ਇਕ ਵੀਡੀਓ ਸੰਦੇਸ਼ ਵਿਚ ਸ੍ਰੀ ਨੱਡਾ ਨੇ ਦੇਸ਼ ਭਰ ਦੇ ਡਾਕਟਰਾਂ ਦੀ ਉਨ੍ਹਾਂ ਦੇ ਸ਼ਾਨਦਾਰ ਪੇਸ਼ੇਵਰਾਨਾ ਰਵੱਈਏ ਅਤੇ ਮਨੁੱਖਤਾ ਦੀ ਸੇਵਾ ਲਈ ਸ਼ਲਾਘਾ ਕੀਤੀ। ਉਤਰਾਖੰਡ ਦੇ ਮਦਰਸਾ ਸਿੱਖਿਆ ਸਿਲਸਿਲੇ ਵਿਚ ਅੱਜ ਤੋਂ ਇਕ ਵੱਡਾ ਬਦਲਾਅ ਲਾਗੂ ਹੋਇਐ। ਨਵੇਂ ਸਿਲਸਿਲੇ ਤਹਿਤ ਉਤਰਾਖੰਡ ਮਦਰਸਾ ਸਿੱਖਿਆ ਬੋਰਡ ਨੂੰ ਖਤਮ ਕਰ ਦਿੱਤਾ ਜਾਏਗਾ। ਰਾਜ ਦੇ ਸਾਰੇ ਘੱਟ ਗਿਣਤੀ ਵਿਦਿਅਕ ਅਦਾਰੇ ਨਵੇਂ ਢਾਂਚੇ ਅਧੀਨ ਕੰਮ ਕਰਨਗੇ। ਉਤਰਾਖੰਡ ਸਰਕਾਰ ਨੇ ਸਿੱਖਿਆ ਸਿਲਸਿਲੇ ਨੂੰ ਹੋਰ ਆਧੁਨਿਕ, ਪਾਰਦਰਸ਼ੀ ਤੇ ਬਰਾਬਰ ਬਣਾਉਣ ਵੱਲ ਇਕ ਅਹਿਮ ਕਦਮ ਚੁੱਕਿਐ। ਸਮਾਜ ਭਲਾਈ ਤੇ ਘੱਟ ਗਿਣਤੀ ਭਲਾਈ ਮੰਤਰੀ ਖਜਾਨ ਦਾਸ ਨੇ ਦਸਿਆ ਕਿ ਸਾਰੇ ਮੌਜੂਦਾ ਮਾਨਤਾ ਪ੍ਰਾਪਤ ਮਦਰਸਿਆਂ ਨੂੰ ਉਤਰਾਖੰਡ ਘੱਟ ਗਿਣਤੀ ਸਿੱਖਿਆ ਅਥਾਰਟੀ ਅਧੀਨ ਲਿਆਂਦਾ ਜਾਏਗਾ। ਉਨਾਂ ਇਹ ਵੀ ਕਿਹਾ ਕਿ ਇਹ ਪ੍ਰਬੰਧ ਸਿਰਫ ਮੁਸਲਿਮ ਭਾਈਚਾਰੇ ਤੱਕ ਸੀਮਿਤ ਨਹੀਂ ਹੋਏਗਾ, ਸਗੋਂ ਸਿੱਖ, ਜੈਨ, ਬੋਧੀ, ਈਸਾਈ ਅਤੇ ਪਾਰਸੀ ਭਾਈਚਾਰੇ ਨਾਲ ਸਬੰਧਿਤ ਘੱਟ ਗਿਣਤੀ ਵਿਦਿਅਕ ਸੰਸਥਾਵਾਂ ਤੇ ਵੀ ਬਰਾਬਰ ਲਾਗੂ ਹੋਏਗਾ। ਅੱਜ ਦੇਸ਼ ਭਰ ਵਿਚ 78ਵਾਂ ਰਾਸ਼ਟਰੀ ਚਾਰਟਰਡ ਅਕਾਊਂਟੈਂਟ ਦਿਵਸ ਮਨਾਇਆ ਜਾ ਰਿਹੈ। 1949 ਵਿਚ ਅੱਜ ਦੇ ਹੀ ਦਿਨ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਦੀ ਸਥਾਪਨਾ ਹੋਈ ਸੀ। ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਅੱਜ ਤੋਂ ਲਾਗੂ ਹੋ ਗਿਐ। ਇਹ ਵਾਧਾ ਨਵੇਂ ਪਾਸਪੋਰਟ ਸੋਧ ਨਿਯਮਾਂ 2026 ਦੇ ਮੁਤਾਬਿਕ ਏ। ਇਨ੍ਹਾਂ ਨਵੀਆਂ ਤਬਦੀਲੀਆਂ ਤਹਿਤ ਨਵੇਂ 36 ਪੰਨਿਆਂ ਦੇ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਪਾਸਪੋਰਟ ਦੀ ਲਾਗਤ ਹੁਣ 2500 ਰੁਪਏ ਹੋਏਗੀ। 60 ਪੰਨਿਆਂ ਦੇ ਆਮ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਪਾਸਪੋਰਟ ਦੀ ਕੀਮਤ ਹੁਣ 3500 ਰੁਪਏ ਹੋਏਗੀ, ਜਦੋਂ ਕਿ ਤਤਕਾਲ ਸਕੀਮ ਤਹਿਤ ਇਹ ਫੀਸ 6000 ਰੁਪਏ ਹੋਏਗੀ। 36 ਪੰਨਿਆਂ ਦੇ ਪਾਸਪੋਰਟ ਦੇ ਗੁੰਮ ਹੋਣ ਜਾਂ ਖਰਾਬ ਹੋਣ ਦੀ ਸਥਿਤੀ ਵਿਚ ਇਕ ਬਦਲਵੇ ਪਾਸਪੋਰਟ ਨੂੰ ਜਾਰੀ ਕਰਨ ਦੀ ਲਾਗਤ 5000 ਹੋਏਗੀ ਅਤੇ ਅਜਿਹੇ ਹੀ 60 ਪੰਨਿਆਂ ਦੇ ਪਾਸਪੋਰਟ ਦੀ ਲਾਗਤ 6000 ਰੁਪਏ ਹੋਏਗੀ।